0: ਆਪਣੀਆਂ ਅੱਖਾਂ ਸੰਵਾਦ ਕਰਿਆ ਕਰੇ ਜਿਸੋਂ ਆਪਾਂ ਇੱਕ ਦੂਸਰੇ ਸੋ ਜੁੜ ਪਾਵਾਂ ਜਿਹੜੇ ਸ਼ਬਦ ਮੌਨ ਹੋ ਜਾਵੇ ਬਠੇ ਆਖਿਆ ਹੀ ਸਭ ਕੁਛ ਕਹਿ ਦੇਵੇ ਗਣੇ ਮਨ ਸੁ ਰਾਮ ਰਾਮ ਆਕਾਸ਼ਵਾਣੀ ਜੋਧਪੁਰ ਸੂ ਗਣਗੋ ਸੁਣਨ ਵਾਲੀ ਸਲੋਨੀ ਸਖੀਆਂ ਨੇ ਆਪ ਰੇਡੀਓ ਸੰਗਨੀ ਆਰਾਧਨਾ ਜੋਸ਼ੀ ਰਾ ਔਰ ਅੱਜ ਸਗ ਹੈ ਸਲੋਨੀ ਸਖੀ ਸੀਤਲ
1: तो आराधना जी और आप और सगला श्रोतावा ने मारी तरफ सु भी घणे मान राम राम और आज गणगौर में गणगौर और भी खास होने वाला है आख्यारी बात करण वाला हाँ आज क्योंकि आज है विश्व नेत्रदान दिवस तो शुरुआत करा इन मीठे से गीत सुन

0: ਬਿਲਕੁਲ ਸੀਤਲ, ਜਦ ਵੀ ਆਪਾਂ ਤਿਆਰ ਹੋ ਜਾਵਾਂ ਤਾਂ ਆਪਾਂ ਜ਼ਰੂਰ ਸੋਚਾਂ ਕਿ ਕੋਈ ਨਾ ਕੋਈ ਆਪਾਂ ਨੂੰ ਨਿਰਖ ਹੈ ਔਰ ਆਪਾਂ ਨੇ ਤਾਰੀਫ ਕਰੇ, ਔਰ ਅੱਜ ਤਾਰੀਫ ਹੈ ਬਾ ਜਦ ਹੀ ਹੋ ਸਕੇ ਜਦ ਕੋਈ ਆਪਾਂ ਆਂਖਾਂ ਸੁ ਦੇਖੇ ਔਰ ਆਂਖਾਂ ਜ ਕੀ ਹੈ ਵੈ ਸਵਸਥ ਸੁੰਦਰ ਔਰ ਕਿਵੇਂ ਨਹੀਂ ਸੁਰੱਖਿਅਤ ਹੋਣੀ ਵੀ ਜ਼ਰੂਰੀ ਹੈ।
1: ਬਿਲਕੁਲ, ਆਖਿਆ ਕਹਿ ਸਕਾਂ ਭਗਵਾਨ ਦੀ ਇੱਕ ਅਨਮੋਲ ਦੇਣ ਹੈ ਜੋ ਆਪਾਂ ਨੇ ਇਹ ਰੰਗ ਰੰਗੀਲੀ ਦੁਨੀਆ ਦਾ ਜੋ ਸੁੰਦਰ ਨਜ਼ਾਰਾ ਹੈ ਵਾਨੇ ਦਿਖਾਇਆ ਕਰੇ ਹੈ ਔਰ ਆਖਿਆ ਰੇ ਮਹੱਤਵ ਨੇ ਦੇਖਤਾ ਤੱਕ ਹੀ ਹਰ ਸਾਲ ਅੱਜ ਰੇ ਦਿਨ ਯਾਨੀ 10 ਜੂਨ ਨੇ ਵਿਸ਼ਵ ਨੇਤਰਦਾਨ ਦਿਵਸ ਮਾਥੇ ਨੇਤਰਦਾਨ ਰੇ ਮਹੱਤਵ ਨੇ ਬਤਾਉਣ ਸਾਰੂ ਕਈ ਤਰ੍ਹਾਂ ਦਾ ਜਾਗਰੂਕਤਾ ਦਾ ਕਾਰਜਕ੍ਰਮ ਮਾਰੋ ਆਯੋਜਨ ਵੀ ਕਰਿਓ ਜਾਵੇ ਹੈ ਔਰ ਨੇਤਰਦਾਨ ਸੁ ਆਪ ਕੋਈ ਵੀ ਜ਼ਿੰਦਗੀ ਮੇ ਰੋਸ਼ਨੀ ਲੈ ਰਾ ਸਕੋ ਹੋ। ਆਖਿਆ ਹੀ ਜੋ ਹੈ ਇਹ ਦੁਨੀਆ ਦਾ ਆਪਾਂ ਨੇ ਰੰਗ ਰੰਗੀਲਾ ਦਰਸਾਵ ਦਿਖਾਵੇ ਪਰ ਮਰਨੇ ਰੇ ਪਛੇ ਵੀ ਆਪਾਂ ਨੇਤਰਦਾਨ ਰੇ ਮਾਧਿਅਮ ਸੁ ਕੋਈ ਦੂਸਰੇ ਰੇ ਜੀਵਨ ਮੇ ਉਜਿਆਰੋ ਲੈ ਰਾ ਸਕਾਂ ਹਾਂ।
0: ਸਹੀ ਬਾਤ ਹੈ ਔਰ ਇੱਕ ਦੋ ਕਹਾਵਤ ਵੀ ਬਹੁਤ ਸੁੰਦਰ ਹੈ ਕਿ ਆਖਿਆ ਕਦੇ ਵੀ ਝੂਠ ਨਹੀਂ ਬੋਲੇ। ਇਹ ਅਰਥ ਹੈ ਕਿ ਆਪਣੇ ਆਖਿਆ ਜਿੱਕੀ ਹੈ ਵੇਹੀ ਆਪਣੇ ਪਹਿਚਾਣ ਹੈ ਕਿ ਆਪਾਂ ਘਣੀ ਵਾਰੀ ਦੇਖੋ ਸੀਤਲ ਕਿ ਆਪਾਂ ਮੂੰਹ ਸੋ ਕੁਛ ਕਹਿਣਾ ਚਾਹਵਾਂ ਪਰ ਆਪਣੀ ਜ਼ਬਾਨ ਹੈ ਜਿੱਕੀ ਲਟਖੜਾ ਜਾਏ, ਲੇਕਿਨ ਆਪਣੇ ਆਖਿਆ ਹੈ ਜਿੱਕੀ ਪਹਿਚਾਣ ਜਾ ਕਿ ਅਗਰ ਆਪ ਬਹੁਤ ਜ਼ਿਆਦਾ ਭਾਵੁਕ ਹੋ ਰਹਾ ਆਪਣੀ ਆਖਿਆ ਭਰ ਗਈ ਹੈ ਤਾਂ ਸਾਹਮਣੇ ਵਾਲਾ ਹੈ ਉਹ ਸਮਝ ਜਾਵੇ ਕਿ ਆਹ ਕਾਈ ਕਹਿਣਾ ਚਾਹੇ ਜਾਂ ਬਹੁਤ ਵਾਰੀ ਆਵੇ ਕਿ ਆਪਾਂ ਨੂੰ ਬਹੁਤ ਤੇਜ਼ ਗੁੱਸਾ ਆਇਆ ਹੋਵੇ ਔਰ ਆਪਣਾ ਮੂੰਹ ਸ਼ਬਦ ਨਹੀਂ ਹੋਵੇ ਔਰ ਆਖਿਆ ਇਕਦਮ ਆਪਾਂ ਨਿਕਲਣਾ ਤਾਂ ਪਤਾ ਚੱਲ ਜਾਏ ਕਿ ਆਹ ਵਿਅਕਤੀ ਜਿੱਕੋ ਹੈ ਇਹਨੇ ਗੁੱਸਾ ਆਇਆ ਔਰ ਜੇ ਟੱਬਰ ਜਾਂ ਬਦਮਾਸ਼ਾਂ ਕਰੇ ਔਰ ਕੋਈ ਮਾਂ ਹੈ ਜੇ ਸਿੱਧੀ ਗੁੱਸੇ ਰਮਾਏ ਜਾਵੇ ਔਰ ਬੱਚਾ ਤੁਰੰਤ ਹੈ ਜੇਕਰ ਸਮਝ ਜਾਵੇ ਕਿ ਮਾਂ ਨੇ ਗੁੱਸਾ ਆ ਗਿਆ ਤਾਂ ਵੇ ਆਪਣੇ ਜਿੱਕੀ ਵੀ ਗਲਤ ਗਤੀਵਿਧੀਆਂ ਹੈ ਪੇ ਤੁਰੰਤ ਰੋਕ।
1: ਬਿਲਕੁਲ, ਜਿੱਤੀ ਆਪਾਂ ਜ਼ਬਾਨ ਸੁਣੀ ਕਹਿਗਾ ਵਿੱਤੀ ਚੀਜ਼ਾਂ ਜੋ ਹੈ ਆਪਾਂ ਆਖਿਆ ਸੁ ਕਹਿ ਸਕਾਂ ਹਾਂ ਔਰ ਆਪਣੇ ਦੇਸ਼ ਮੇ ਕਈ ਅੜਾ ਲੋਕ ਹੈ ਜੋ ਜਨਮ ਜਾ ਤੂੰ ਦੇਖ ਕੁਨ ਸਕੇ ਜਾਂ ਕੋਈ ਹਾਦਸੇ ਮੇ ਵੀ ਆਪ ਵਾਰੀ ਆਖਿਆ ਹੈ ਜੋ ਕਿ ਖੋ ਦਿਆ ਕਰੇ ਹੈ ਤਾਂ ਅਗਰ ਜਾਗਰੂਕਤਾ ਹੋਵੇ ਤਾਂ ਨੇਤਰਦਾਨ ਰੇ ਮਾਧਿਅਮ ਸੁ ਵਾਨੇ ਵੀ ਇੱਕ ਨਈ ਜ਼ਿੰਦਗੀ ਮਿਲ ਸਕੇ ਵਾਨੇ ਨਈ ਆਖਿਆ ਮਿਲ ਸਕੇ ਹੈ ਗਾਵਾਂ ਸ਼ੁਲੇਰ ਸਹਿਰਾ ਤਾਈ ਆਜ